0: ਨਗਮਾਵੇਦੀ ਤਾਲਮਾਦੀ
1: ਸ਼ਨ ਰਾਦੀਓ ਆਫਟਰ ਰਾਦੀਓ ਯੂ ਗਾਟ ਮੀ ਸਟ੍ਰੰਗ ਅਪ ਲਾਈਕ ਅ ਪਪੇਟ